0: ਤੇ ਮਾਰੀ ਪਿਚਕਾਰੀ ਸਾਰੀ ਸਾਰੀ ਰੰਗ ਡਾਰੀ ਦਿਨੀ ਕਿਤਨੀ ਹੀ ਗਾਰੀ ਪਰ ਸੁਣੀ ਨਾ ਹਮਾਰੀ
1: ਐਸੀ ਮਾਰੀ ਪਿਚਕਾਰੀ ਸਾਰੀ